ਤੀ ਰਹਿਨਮਾ ਸੋ ਹੀ ਰਾਹ ਰੱਦ ਕਰੇ ਸੋ ਹੀ ਰਹਿਨਮਾ ਵਤੋ ਇਜ਼ੋ ਮੰਤਸ਼ਾ ਵਤੋ ਜ਼ੁਲੋ ਮੰਤਸ਼ਾ। ਅਸਲਾਮ ਅਲੈਕੁਮ ਐਂਡ ਅਸਲਾਮ ਅਲੈਕੁਮ ਜੀ ਐਫ ਐਮ 90.4 ਮਦਰੀ ਕੇ ਲਾਈਵ ਸਟੂਡੀਓ ਮਾ ਪ੍ਰੋਗਰਾਮ ਰਸੇ ਰਿਆਣ ਸਾਨ ਕਰੇ ਆਵਾਂ ਆਵਾਂ ਪਹਿੰਚ ਆਰ ਜੇ ਗੁਲਾਮ ਕਦਰ ਗਿਰਾਣੋ ਜੀ ਸਮੇਂ ਕਿਹੜਾ ਹਾਲ ਆਏ ਨਾ ਜੋ ਮੈਂ ਤਕਰੀ ਤਾਂ ਠੀਕ ਠਾਕ ਚਾਹ ਕਈ ਚੰਗਾ ਭਲਾ ਹੁੰਦਾ ਅਸਾਂਜੀ ਦਿੱਲੀ ਦੋਵੇਂ ਇਨੇਕ ਤਮਨਾਉਂ ਤਾਂ ਰੱਬ ਤਾਲਾ ਤਵਾਂਕੇ ਪੈਂਜੇ ਹਿਫ਼ ਜ਼ਮਾਨ ਅਈ ਬਾਜ ਮੇ ਰਖੇ ਹਮੇਸ਼ਾ ਗੁਲਨ ਜਿਹਾ ਟੜੰਦਾ ਅਈ ਮਹਿਕੰਦਾ ਰਹੋ। ਸਮਨ ਕੇ ਬੁਧਨਲ ਪ੍ਰੋਗਰਾਮ ਰਸ ਰਿਹਾਣ ਜੋ ਆਗਾਜ਼ ਥੀ ਚੁੱਕੋ ਹੈ ਪੈਂਜੋ ਹੀ ਸਾਥ ਜੁੜੀ ਚੁੱਕੋ ਹੈ ਜੇਕੋ ਜਾਰੀ ਸਰ ਰਹਿੰਦੋ ਹਾਣੇ ਖਾਂ ਵਠੀ ਠੀਕ ਰਾਤ 9 ਵਜੇ ਤਾਈਂ ਹਿਨ ਸਫ਼ਰ ਮੇਂ ਕੰਦਾਸੀਂ ਖੋੜ ਸਾਰੀਆਂ ਕਚਹਿਰੀਆਂ ਸ਼ਾਮਿਲ ਕੰਦਾਸੀਂ ਮਿਕਸ ਮੌਸੀਕੀ ਚਰੰਗ ਐਂ ਕਦੋਂ ਕਦੀ ਸ਼ਾਮਿਲ ਹੁੰਦਾ ਵਾਂ ਜਾਂ ਸਨੀਆ ਵਾਂ ਜਾਂ ਪੈਗਾਮ ਵਾਂ ਜਾਂ ਐਸੇ ਮੇਸ ਜੇਕੇ ਮਾਂ ਡੇਰੇ ਉਮਾਣੀ ਦਾ ਟ੍ਰਿਪ

ગરબાની વાય ન વાંજ્યું. ਇਹਨਾਂ ਜਦੀ ਅਸਾਂ ਮਾਤਲੀ ਮੇ ਇੰਦਾ ਸੀ ਤਾਂ ਆਵਾਂ ਮੰਟਾ ਸਾ ਜ਼ਰੂਰ ਚੱਕਰ ਆਉਂਦਾ ਸੀ, ਉਹ ਜੋ ਆਈਸਕ੍ਰੀਮ ਖਾਂਦਾ ਸੀ. ਮਿਹਰਬਾਨੀ ਆਈ ਨਾ ਆਵਾਂ ਜੂ.

ਕਿਉਂਕਿ ਬੈਕਗ੍ਰਾਉਂਡ ਮੇਰੇ ਕਿਰ ਕਿਰ ਵਜਾ ਸਨੀਆ ਵਜਾ ਪੈਗਾ ਮੋਂ ਜਾ ਇਸ ਮੇਸ ਸ਼ਾਮਲ ਰੱਖਣਾ ਸੀ ਅਸਲਾਮ ਅਲੈਕਮ ਵਾਲੇਕਮ ਅਸਲਾਮ ਦਾ ਕਿਹੜਾ ਹਾਲ ਹੈ ਨਾ ਠੀਕ ਠਾਕ ਆਇਆ ਗੁਡ ਮੁਹੰਮਦ ਅਜ਼ੀਮ ਖਾਸ ਖੇਲੀ ਗੰਗ ਕਿੰਗ ਨਦੀਮ ਜਾਨ ਖਾਸ ਖੇਲੀ ਐਂਡ ਤਾਜ ਮੁਹੰਮਦ ਖਾਸ ਖੇਲੀ ਨਾਈ ਵਰਿਆਮ ਖਾਸ ਖੇਲੀ ਮੋਸਨ ਅਲੀ ਖਾਸ ਖੇਲੀ ਪਕੌੜਨ ਵਾਰੋ ਪਲੀਜ਼ ਪਲੇ ਸੋਡੀ ਦੀਵਾਨੀ ਮਿਹਰਬਾਨੀ ਹੋਏ ਨਾ ਵਾਂ ਜੂ ਖਾਸ ਖੇਲੀ ਬ੍ਰਦਰ ਮਿੱਠੀ ਥਰ ਪਾਰਕਰ ਖਾਂ ਅਸਾਂਖੇ ਯਾਦ ਕਿਯੋ ਆ ਗੋਠ ਵਾਂ ਜੋ ਆ ਅਬਨ ਜਾ ਤੜ ਹਾਂ ਗੁਲਾਮ ਹੈਦਰ ਜੂਣੇ ਜੋ ਭਲੀਕਾਰ ਚਵੰਦਾਸੀਂ ਖੁਸ਼ਾਮਦੀਦ ਚਵੰਦਾਸੀਂ ਏਤਿਰੋ ਪਰੇ ਵੀ ਆਉਂ ਅਸਾਂਖੇ ਬੁੱਧੋ ਮੈਂ ਪੈਂਜੀ ਮੌਜੂਦਗੀ ਜੋ ਅਹਿਸਾਸ ਡਿਆਰਾਯੋ ਮੁਹੰਮਦ ਯੂਸਫ ਸਹਿੜਾ ਤਵਾਂ ਅਸਾਂਖੇ ਯਾਦ ਕਿਯੋ ਮਿਹਰਬਾਨੀ ਹੋਏ ਨਵਾਂ ਜੋ ਵੰਸ ਅਗੇ ਨਵਾਂ ਜੋ ਐਸ ਐਮ ਐਸ ਪੋਹਤੋ ਅਸਾਂ ਤਾਈਂ ਕੁਛ ਸੋਰਾਬ ਨਿਜ਼ਾਮਾਣੀ ਲੱਗ ਕਿਹੜੋ ਗਵਰ ਖਾਂ ਅਸਾਂਖੇ ਯਾਦ ਕਿਯੋ ਮੁਹਬਤੀ ਮੰਗਣ ਨਿਜ਼ਾਮਾਣੀ ਨੰਢੜੋ ਅਹਿਸਾਨ ਮੰਗਣ ਨਿਜ਼ਾਮਾਣੀ ਅਦਾ ਪਲੀਜ਼ ਪਲੇ ਉਰਦੂ ਸੌਂਗ ਨਾਹਿਦ ਅਖਤਰ ਸ਼ਾਮਿਲ ਕੰਦਾ ਤਾਂ ਮਿਹਰਬਾਨੀ ਥੀ ਵੀ ਅਵਾਂਜਾ ਸਨੀ ਅਵਾਂਜਾ ਪੈਗਾਮ ਕਾਫੀ ਤਾਦਾਦ ਮੈਂ ਅਠਾਸੀ ਇਕਾਸੀ ਤੇ ਜੇਕਰ ਤਵਾਂ ਬਿ ਸ਼ਾਮਿਲ ਥਿਅਣ ਚਾਹੋ ਤਾਂ ਬਿਲਕੁਲ ਐਸ ਐਮ ਐਸ ਕਰੇ ਸਕੋ ਤਾਂ ਐਸ ਐਮ ਐਸ ਕਰਨ ਜੋ ਤਰੀਕੋ ਆਸਾਨ ਸਭ ਖਾਂ ਪਹਿਰਾਂ ਕਰਨੋ ਇਹੋ ਆਏ ਅਵਾਂਖੇ ਪੰਹਿੰਜੋ ਮੋਬਾਈਲ ਖਣੋ ਮੋਬਾਈਲ ਰਾਈਟ ਜਾਂ ਕ੍ਰੀਏਟ ਐਸ ਐਮ ਐਸ ਨਹੀਂ ਹੁੰਦਾ ਜੇ ਸਭ ਖਾਂ ਪਹਿਰਾਂ ਐਮ ਟੀ ਆਈ